ਵੈਲਕਮ ਬੈਕ ਕਹੇਂਗੇ ਬਸ ਵੇ ਢੋਲਾ ਤੂੰ ਅੱਖੀਆਂ ਦੇ ਕੋਲ ਕੋਲ ਹੁਮੈਰ ਅਰਸ਼ਦ ਕਾ ਆਪਣੇ ਦੌਰ ਕਾ ਬਹੁਤ ਹੀ ਪਾਪੂਲਰ ਟਰੈਕ ਥਾ ਔਰ ਉਮੀਦ ਕਰਤਾ ਹੂੰ ਕਿ ਆਪ ਸਭ ਕੋ ਪਸੰਦ ਆਇਆ ਹੋਗਾ ਖਸੂਸੀ ਤੌਰ ਪਰ ਜਿਨ ਕੋ ਪੰਜਾਬੀ ਸਮਝ ਮੇ ਆਤੀ ਹੈ ਭਈਆ ਸਮਝ ਰਹੇ ਨਾ ਅੱਛਾ ਭਾਈ ਹਮਾਰੇ ਸਾਹਿਬਜ਼ਾਦਾ ਸਾਹਿਬ ਨੇ ਇੱਕ ਚੁਟਕਲਾ ਤੋਂ ਭੇਜਾ ਥਾ ਲੇਕਿਨ ਵੋ ਬਹੁਤ ਹੀ ਮਜ਼ੇ ਕਾ ਥਾ ਮੇਰਾ ਦਿਲ ਕਰ ਰਿਹਾ ਵੋ ਸ਼ਾਮਿਲ ਕਰ ਲੋ ਕਹਿ ਰਹੇ ਦੋ ਮਨ ਚਲੇ ਨੌਜਵਾਨ ਜੋ ਹੈ ਵੋ ਪੈਦਲ ਚਲ ਰਹੇ ਥੇ ਕਹੀਂ ਤੋ ਉਨ੍ਹਾਂ ਨੇ ਸੜਕ ਪੇ ਕਿਨਾਰੇ ਇੱਕ ਸਾਹਿਬ ਕੋ ਦੇਖਾ ਔਰ ਉਨ੍ਹਾਂ ਨੇ ਬੋਲਾ ਯਾਰ ਇਸ ਬੰਦੇ ਕੀ ਤਫਰੀ ਲੇਤੇ ਆ ਜਾਓ ਉਸਕੇ ਪਾਸ ਗਏ ਉਸਕੋ ਕਹਿਣ ਲੱਗੇ ਕਿ ਭਾਈ ਸਾਹਿਬ ਜ਼ਰਾ ਬਾਤ ਸੁਣੀਏਗਾ ਬੋਲਾ ਜੀ ਫਰਮਾਈਏ ਕਹਿ ਰਹੇ ਯਾਰ ਯਹਾਂ ਪਰ ਆਪਣੇ ਬੰਦਰੋ ਕਾ ਟਰੱਕ ਗੁਜ਼ਰਤੇ ਹੋਏ ਤੋ ਨਹੀਂ ਦੇਖਾ ਕਹਿੰਦਾ ਕਿਉਂ ਆਪ ਉਨਮੇ ਸੇ ਗਿਰ ਗਏ ਉਸਮੇ ਸੇ ਗਿਰ ਗਏ ਕਿ ਆਪ ਇਸ ਪਹਿਲੇ ਕਿ ਬਹੁਤ ਤਫਰੀ ਲੇਤੇ ਉਸ ਬੰਦੇ ਨਹੀਂ ਯਾਨੀ ਕਿ ਸਮਝ ਰਹੇ ਨਾ ਆਪ ਵੋ ਕਿਆ ਕਹਿੰਦੇ ਸ਼ੇਰ ਕੋ ਸਵਾ ਸ਼ੇਰ ਵਾਹ ਭਾਈ ਵਾਹ ਮਜ਼ੇਦਾਰ ਥਾ ਸਾਹਿਬਜ਼ਾਦਾ ਸਾਹਿਬ ਜ਼ਬਰਦਸਤ ਔਰ ਆਗੇ ਬੜ੍ਹਤੇ ਹੈ ਇੱਕ ਔਰ ਚੁਟਕਲੇ ਕੀ ਜਾਨਬ ਜੋ ਕਿ ਭੇਜਾ ਹੈ ਮੁਸ਼ਕ ਨੇ ਕਹਿੰਦੀ ਹੈ ਜਿਸ ਜ਼ਮੀਨ ਪਰ ਵੋ ਚਲਤੀ ਥੀ ਉਸ ਜ਼ਮੀਨ ਕੋ ਮੈਂ ਚੂਮਤਾ ਥਾ ਉਸ ਪਾਗਲ ਨੇ ਮੇਰੀ ਅੰਮੀ ਕੋ ਬਤਾ ਦਿਆ ਹਾਲਾ ਆਪਕਾ ਬੇਟਾ ਮੱਟੀ ਖਾਤਾ ਹੈ ਅਗਰ ਕੋਈ ਆਪਕੋ ਗਾਲੀ ਦੇਣਾ ਤੋ ਆਪ ਸੇਮ ਟੂ ਯੂ ਬੋਲ ਦੇਣਾ ਇਸੇ ਆਪਕੋ ਗੁਨਾਹ ਵੀ ਨਹੀਂ ਮਿਲੇਗਾ ਔਰ ਬਦਲਾ ਵੀ ਪੂਰਾ ਹੋ ਜਾਏਗਾ ਯਾਰ ਬਾਤ ਤੋ ਬੜੀ ਅੱਛੀ ਹੈ ਓਕੇ ਟੇਕ ਗੋ ਕੇ ਮਜ਼ਾਈਆ ਹੈ ਲੇਕਿਨ ਹੈ ਅੱਛੀ ਅਕਸਰ ਐਸਾ ਹੋਤਾ ਨਾ ਹਮ ਗਾਲੀ ਕਾ ਜਵਾਬ ਗਾਲੀ ਪਰ ਦੇਤੇ ਹੈ ਤੋ ਖੈਰ ਇਸ ਪਰ ਮੁਝੇ ਇੱਕ ਔਰ ਬਾਤ ਯਾਦ ਥੀ ਮਗਰ ਵੋ ਸੀਰੀਅਸ ਹੋ ਜਾਏਗੀ ਦਿਲ ਤੋ ਮੈਂ ਕਿਸੀ ਕਾ ਵੀ ਚੁਰਾ ਲੂੰ ਲੇਕਿਨ ਕਹਤੇ ਹੈ ਚੋਰੀ ਕਰਨਾ ਗੁਨਾਹ ਹੈ ਤੋ ਪਲੈਨ ਕੈਂਸਲ ਅਬ ਗੁੜਦਾ ਚਾਹੀਏ ਔਰ ਜਿਹੜੇ ਕਿਸ਼ੋਰ ਗੁੱਚੀ ਗੁੱਚੀ ਪੁੱਛੀ ਐਂਡ ਸਮ ਥੈਂਕ ਯੂ ਮੁਸ਼ਕ ਮੁਸ਼ਕ ਕੇ ਲਈ ਹੋ ਜਾਏ ਨਾ ਫਿਰ ਇੱਕ ਗਾਣਾ ਤੋ ਮੁਸ਼ਕ ਹਮਾਰੀ ਮੁਸ਼ਕੀ ਕੇ ਲਈ ਇੱਕ ਪਿਆਰਾ ਸਾ ਟਰੈਕ ਐਲੋ ਫੜੋ

ਜੀ ਜੀ ਜਨਾਬ ਬਾਕੀ ਨਾ ਤੇਰੇ ਬਾਜੂ ਲੱਗਦਾ ਜੀ ਮੈਂ ਤੈਨੂੰ ਸਮਝਾਵਾਂ ਕਿ ਤੂੰ ਕੀ ਜਾਣੇ ਪਿਆਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ ਗੱਲ ਤਾਂ ਸਹੀ ਕੀਤੀ ਪਰ ਕੀ ਕਰੀਏ ਮਗਰ ਹਕੀਕਤ ਕੁਛ ਹੋਰ ਹੀ ਹੈ ਪਿਆਰ ਦੁਨੀਆਂ ਮੇਂ ਇਤਨਾ ਆਸਾਨ ਵੀ ਨਹੀਂ ਰਹਾ ਪਿਆਰ ਵੀ ਬੜਾ ਮੁਸ਼ਕਿਲ ਮੁਸ਼ਕਿਲ ਹੋ ਗਿਆ ਭਾਈ ਇਨ ਚੱਕਰੋਂ ਮੇਂ ਪੜ੍ਹਨਾ ਵੈਸੇ ਬਾਕੀ ਬੜਾ ਅਜੀਬ ਸਾ ਹੋ ਗਿਆ ਅਬ ਤੋ ਇਨ ਚੱਕਰੋਂ ਮੇਂ ਪੜ੍ਹਨਾ ਨਹੀਂ ਚਾਹੀਏ ਔਰ ਅੱਛਾ ਬਗੈਰ ਪੜ੍ਹੇ ਗੁਜ਼ਾਰਾ ਵੀ ਤਾਂ ਨਹੀਂ ਹੈ ਬਾਤ ਇਹ ਵੀ ਤਾਂ ਹੈ ਯਹਾਂ ਪਰ ਕਿ ਬਗੈਰ ਇਨ ਚੱਕਰੋਂ ਮੇਂ ਪੜ੍ਹੇ ਗੁਜ਼ਾਰਾ ਵੀ ਨਹੀਂ ਹੈ ਜ਼ਿੰਦਗੀ ਮੇਂ ਪਿਆਰ ਵੀ ਬੜਾ ਜ਼ਰੂਰੀ ਹੋ ਗਿਆ ਹੈ ਔਰ ਇਹ ਵੀ ਬੜੀ ਜ਼ਰੂਰੀ ਸੀ ਚੀਜ਼ ਹੋ ਗਈ ਹੈ ਤੋ ਖੈਰ ਬਹਰਾਲ ਜੀ ਆਪ ਹਮੇ ਜੁਆਇਨ ਕਰ ਸਕਤੇ ਹੈ ਔਰ ਆਪਕੋ ਜੁਆਇਨ ਕਰਨੇ ਕੇ ਲਈ ਯਕੀਨਨ ਆਨਾ ਹੋਗਾ ਕਹਾਂ ਪਰ ਜੀ ਹਾਂ ਫੇਸਬੁੱਕ ਪਰ ਆਪ ਆ ਜਾਏ ਤੋ ਹਮ ਫੇਸਬੁੱਕ ਪਰ ਵੀ ਆਪਕੋ ਬਿਲਕੁਲ ਮਿਲ ਸਕਤੇ ਹੈ ਔਰ ਆਪ ਬਿਲਕੁਲ ਹਮੇ ਜੁਆਇਨ ਕਰ ਸਕਤੇ ਹੈ ਔਰ ਹਮਾਰਾ ਸਾਥ ਦੇ ਸਕਤੇ ਹੈ ਬਿਲਕੁਲ तो इसके लिए जनाब बिल्कुल होगा ये कि आप जब फेसबुक पर आएंगे तो वहां हमारे प्रोग्राम का लिंक मौजूद है आप उस लिंक को क्लिक करेंगे तो बिल्कुल आ जाएंगे यहां पर यानी कि यहां छलांग मार के पहुंच जाएंगे कहां पर बिल्कुल हमारे पास और जनाब इसके साथ साथ बिल्कुल अब यूं करते हैं कि हम आते हैं मैं सोच रहा हूं कि क्यों ना जो है एक और खूबसूरती आवाज को शामिल किया जाए और ये आवाज यकीनन जो है वो आपको पता है कि बड़ी खूबसूरती आवाज है और ये आवाज भी हमारे मुल्क की बड़ी खूबसूरत आवाज और ये आवाज ऐसी कि जिसने बचपन से जी हाँ बचपन से शुरू किया अपनी इस गायकी के सफर को और इस गायकी के सफर के साथ बढ़ते बढ़ते आज पहुंच चुके हैं यहां पर कि जहां दुनिया इनको जानती है दुनिया जानती इनको एक हम नहीं आप नहीं एक दुनिया जानती इनको तो जनाब यूं करते हैं कि शामिल करते हैं फिर वो खूबसूरत आवाज और वो आवाज है

ਹੁਮਾ ਕੀ ਕਹਿੰਦੀ? ਕਹਿੰਦੀ ਜਨਾਬ ਸ਼ੋਭੀ ਜੀ, ਸੋਹਣੀ ਕੁੜੀ ਆਪ ਨੇ ਤੋ ਅਨਾਰਕਲੀ ਡਿਸਕੋ ਚਲੀ ਪਹੁੰਚਾ ਦੀ। ਜੀ ਹਾਂ ਬਿਲਕੁਲ, ਅਬ ਯੇ ਵੀ ਤੋ ਹੈ ਆਜਕਲ ਕੀ ਕੁਛ ਬਾਤ, ਕਿਉਂਕਿ ਹਮ ਪਤਾ ਆਜਕਲ ਕੀ ਬਾਤ ਕਰ ਰਹੇ ਹੈਂ। ਅਨਾਰਕਲੀ ਉਸ ਦੌਰ ਸੇ ਚਲੀ ਥੀ, ਵੋ ਜਬ ਉਸਕੋ ਦੀਵਾਰ ਮੇਂ ਚੁਣਵਾ ਦੀਆ ਗਿਆ ਥਾ, ਤੋ ਉਸਕੋ ਫਿਰ ਸ਼ਹਿਜ਼ਾਦਾ ਸਲੀਮ ਨਿਕਾਲ ਲਿਆ। ਸ਼ਹਿਜ਼ਾਦਾ ਮਤਲਬ ਉਸਕੇ ਬਾਅਦ ਦੂਸਰੇ ਸ਼ਹਿਜ਼ਾਦਾ ਸਲੀਮ ਨੇ ਉਸਕੋ ਵਹਾਂ ਸੇ ਨਿਕਾਲਾ, ਨਿਕਾਲ ਕੇ ਆਜ ਕੀ ਇਸ ਜਨਰੇਸ਼ਨ ਮੇਂ ਲੇਕਰ ਆ ਗਿਆ ਹੈ। ਤੋ ਇਸੀ ਲਈ ਅਨਾਰਕਲੀ ਅਬ ਯਹਾਂ ਪਹੁੰਚ ਚੁੱਕੀ ਹੈ। ਅਬ ਅਨਾਰਕਲੀ ਵੋ ਦੀਵਾਰ ਮੇਂ ਨਹੀਂ ਚੁਣੀ ਹੋਈ, ਬਲਕਿ ਦੀਵਾਰ ਮੇਂ ਫਸੀ ਹੋਈ ਨੇ, ਦੀਵਾਰ ਸੇ ਨਿਕਲ ਗਈ, ਦੀਵਾਰ ਤੋੜ ਕੇ ਨਿਕਲ ਗਈ। ਸ਼ਹਿਜ਼ਾਦਾ ਸਲੀਮ ਨੇ ਉਸਕੀ ਮਦਦ ਕੀ ਥੀ, ਤੋ ਇਸ ਲਈ ਵੋ ਯਹਾਂ ਪਹੁੰਚ ਚੁੱਕੀ। ਠੀਕ ਹੈ, ਔਰ ਜਨਾਬ ਅਬ ਇਸਕੇ ਬਾਅਦ ਹਮ ਆਤੇ ਹੈ ਕੁਛ ਔਰ ਖੂਬਸੂਰਤ ਟ੍ਰੈਕ ਕੀ ਜਾਨਬ, ਔਰ ਉਸਕੇ ਸਾਥ ਸਾਥ ਹਮੇ ਜੁਆਇਨ ਕੀਆ ਹੈ ਤਾਨੀਆ ਹਸਨ ਵੀ ਹਮੇ ਜੁਆਇਨ ਕਰ ਚੁੱਕੀ, ਕਹਤੀ ਪ੍ਰੋਗਰਾਮ ਮੈਂ ਖੂਬਸੂਰਤ ਹੈ। ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ, ਔਰ ਤਮਾਮ ਹੀ ਸੁਣਨੇ ਵਾਲੋ ਕੋ ਤਾਨੀਆ ਹਸਨ ਕੀ ਤਰਫ ਸੇ ਸਲਾਮ ਚਲੇ ਜੀ, ਆਪਕਾ ਸਲਾਮ ਵੀ ਪਹੁੰਚ ਜਾਤੀ ਹੈ। ਔਰ ਉਸਕੇ ਸਾਥ ਸਾਥ ਹਮੇ ਜੁਆਇਨ ਸਮਰੀਨ ਬਲੋਚ ਵੀ ਹਮੇ ਜੁਆਇਨ ਕਰ ਚੁੱਕੀ, ਕਹਤੀ ਆਪਕੋ ਔਰ ਸਭ ਸੁਣਨੇ ਵਾਲੋ ਕੋ ਸਲਾਮ। ਵਾਲੇਕੁਮ ਸਲਾਮ ਜੀ, ਮੁਝੇ ਵੀ ਔਰ ਤਮਾਮ ਸੁਣਨੇ ਵਾਲੋ ਕੀ ਤਰਫ ਸੇ ਵੀ ਵਾਲੇਕੁਮ ਅਸਲਾਮ। ਠੀਕ ਹੈ, ਔਰ ਅਬ ਆਤੇ ਹੈ ਹਮ ਇੱਕ ਔਰ ਖੂਬਸੂਰਤ ਟ੍ਰੈਕ ਕੀ ਜਾਨਬ, ਔਰ ਉਸਕੇ ਬਾਅਦ ਜਨਾਬ ਸਾਹਿਬਜ਼ਾਦਾ ਸਾਹਿਬ ਵੀ ਹਮੇ ਜੁਆਇਨ ਕਰ ਚੁੱਕੇ, ਔਰ ਕਹਤੇ ਲਵਲੀ ਸ਼ੋਭੀ ਬਾਈ, ਥੈਂਕ ਯੂ ਬਾਈ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਆਪਕੀ ਮੁਹੱਬਤੋਂ ਕਾ ਸਾਹਿਬਜ਼ਾਦਾ। ਔਰ ਉਸਕੇ ਸਾਥ ਸਾਥ ਫਿਰ ਹਮੇ ਜੁਆਇਨ ਕੀਆ ਜਨਾਬ ਯੂਸਫ ਬਾਈ ਨੇ ਜੁਆਇਨ ਕੀਆ, ਪਾਪੋ ਸੇ ਕਹਿੰਦਾ ਅਸਲਾਮ ਅਲੈਕੁਮ ਅਜਮਲ ਸ਼ੋਭੀ ਬਾਈ, ਵਾਲੇਕੁਮ ਸਲਾਮ ਜੀ ਯੂਸਫ ਪਾਪੋ ਸੇ, ਔਰ ਤਮਾਮ ਹੀ ਸੁਣਨੇ ਵਾਲੋ ਕੋ ਐਫ ਐਮ ਅੰਡਿਟ ਕੀ ਤਮਾਮ ਫੈਮਿਲੀ ਕੋ ਸਲਾਮ, ਆਂਟੀ ਚਾਚੀ ਰੂਸਾ ਗੁਲਬਾਨੋ, ਔਰ ਤਮਾਮ ਡਾਕਟਰਸ ਕੋ ਇਮਰਾਨ ਭਾਈ ਔਰ ਖਿਤਾਬ ਗੁਲਾਲਾ, ਔਰ ਸਭ ਕੋ ਸਲਾਮ ਜੀ। ਚਲੇ ਜੀ, ਆਪਕਾ ਸਲਾਮ ਵੀ ਸਭ ਤੱਕ ਪਹੁੰਚਾ ਦਿਆ ਗਿਆ, ਬਖੈਰ ਆਫੀਅਤ। ਔਰ ਅਬ ਆਤੇ ਹੈ ਹਮ ਜ਼ਰਾ ਕੁਛ ਇਸ ਤਰਫ, ਜੀ ਹਾਂ ਇਸ ਤਰਫ ਕੇ ਕਹਾਂ, ਯਾਨੀ ਕਿ ਆਤੇ ਹੈ ਖੂਬਸੂਰਤ ਟ੍ਰੈਕ ਕੀ ਜਾਨਬ, ਔਰ ਸ਼ਾਮਿਲ ਕਰਤੇ ਹੈ ਇੱਕ ਹੋਰ ਵਧੀਆ ਵਧੀਆ ਜਿਹਾ ਟ੍ਰੈਕ। ਉਹ ਟ੍ਰੈਕ ਕਿਹੜੇ ਜਨਾਬ? ਇਹ ਸੁਣਨੇ ਯੇ ਲਾਲ ਰੰਗ, ਲਾਲ ਰੰਗ ਵੈਸੇ ਲਾਲ ਰੰਗ ਮੇਰਾ ਫੇਵਰੇਟ ਵੀ ਬਹੁਤ ਹੈ, ਯੇ ਤੋ ਬਤਾ ਦੂੰ ਮੈਂ, ਲਾਲ ਰੰਗ ਬੜਾ ਫੇਵਰੇਟ ਹੈ, ਤੋ ਜ਼ਰਾ ਇਸ ਲਾਲ ਰੰਗ ਕੋ ਸੁਣਤੇ ਹੈ।